ਦਾਦਾ ਵਾਸਤੇ ਕੀ ਕਰਨਾ ਪਿਆ, ਛੱਡ ਪਰਾਂ ਇਸ ਗੱਲ ਨੂੰ ਐਡੀ ਕਰਕੇ, ਪੈਸਾ ਦੇ ਕੋਲ ਘੱਟ ਹੈ ਜੀ, ਜੀ ਪੈਸੇ ਦੀ ਕੋਈ ਪਰਵਾਹ ਨਹੀਂ, ਦੇਖੋ ਮੇਰਾ ਸੂਟ ਸਾਰਾ ਗੰਦਾ ਹੋ ਗਿਆ। ਉਹਨੇ ਕਿਹਾ ਕੋਈ ਗੱਲ ਨਹੀਂ, ਖੈਰ ਹੈ, ਦੋਨੋਂ ਨਾਲ ਕੋ ਕਹਾ ਗਿਆ ਜਨਾਬ ਬ੍ਰਸ਼ ਕਾ ਬੰਦੋਬਸਤ ਕੀਆ ਜਾਏ, ਕੋਟ ਝਾੜਨੇ ਵਾਲਾ, ਪਿੰਡ ਝਾੜਨੇ ਵਾਲਾ। ਸਰਦੀਓ ਕਾ ਜ਼ਮਾਨਾ ਥਾ, ਜ਼ਿਆਦਾਤਰ ਸ਼ਾਦੀਆਂ ਸਰਦੀਓ ਕਾ ਮੌਸਮ ਹੀ ਹੁਆ ਕਰਤੀ। ਦੁਪਹਿਰ ਕੋ ਲਾਇਆ ਗਿਆ ਜਨਾਬ, ਕੱਪੜੇ ਲਾਏ ਗਏ, ਝਾੜ ਪਹੁੰਚ ਕੀ ਗਈ, ਯੇ ਕੀ ਗਏ ਜਨਾਬ, ਔਰ ਬੜੀ ਮੁਸ਼ਕਿਲ ਸੇ ਵਾਸਤੇ ਡਾਲ ਕੇ ਉਨਕੋ ਕਾਇਲ ਕੀਆ ਗਿਆ ਕਿ ਖੁਦਾ ਕੇ ਲੀਏ ਆਈ ਐਂਡ ਆਈ ਭਗਵਾਨ ਜੀ ਲੈ ਚਲੇ ਬਾਰਾਤ। ਬੁਰੀ ਬਾਤ ਹੈ, ਇੰਤਜ਼ਾਰ ਲੜਕੀ ਕਰ ਰਹੀ ਹੈ, ਬਲ ਆਪ ਯਕੀਨ ਕੀਜੀਏ ਬਾਰਾਤ ਗਈ ਵਹਾਂ। ਲੇਕਿਨ ਇੱਕ ਚੀਜ਼ ਬਾਤ ਬਤਾਨੀ ਪੜੇਗੀ, ਅੱਜ ਕੱਲ੍ਹ ਕਾ ਜ਼ਮਾਨਾ ਨਹੀਂ ਥਾ, ਡਿਸ਼ੋਂ ਪੇ ਕੋਈ ਪਾਬੰਦੀ ਨਹੀਂ ਥੀ, ਠੀਕ ਹੈ, ਕਈ ਵਨ ਡਿਸ਼ ਕਾ ਰਿਵਾਜ ਨਹੀਂ ਥਾ, ਉਹ ਕਈ ਯੇ ਵੀ ਜੋ ਥੀ ਯੇ ਵੀ ਕਦਗਨ ਨਹੀਂ ਥੀ ਕਿ ਰਾਤ ਕੇ 10 ਵਜੇ ਸ਼ਾਦੀ ਹਾਲ ਕੀ ਬੱਤੀਆਂ ਬੁਝ ਜਾਏਗੀ। ਰਾਤ ਤੋਂ ਖੈਰ ਹੋਈ ਨਹੀਂ ਥੀ, ਦਿਨ ਕੇ ਵਕਤ, ਲੇਕਿਨ ਜ਼ਾਹਿਰ ਆਪਕੋ ਪਤਾ ਸ਼ਹਿਰ ਕੇ ਜ਼ਮਾਨੇ ਮੇ ਜੋ ਲੋਗ ਉੱਥੇ ਤੇ ਖਾਸ ਤੌਰ ਪਰ ਦੁਲਹਨ ਵਾਲੇ ਐਸੇ ਅਹਿਤਮਾਮ ਕਰਤੇ ਥੇ, ਖਾਸ ਤੌਰ ਪਰ ਅੰਦਰੂਨੀ ਸ਼ਹਿਰ ਐਸੇ ਅਹਿਤਮਾਮ ਕਰਤੇ ਥੇ ਕਿ ਸਭ ਕੁਛ ਥਕਾਵਟ ਭੁੱਲ ਜਾਤੀ ਥੀ, ਔਰ ਸਭ ਕੁਛ ਇਨਸਾਨ ਕੇ ਜ਼ਹਿਨ ਸੇ ਯੇ ਚੀਜ਼ ਨਿਕਲ ਜਾਤੀ ਥੀ ਕਿ ਕਿਆ ਹੋਇਆ, ਹਮੇ ਵੀ ਐਸੇ ਹੁਆ, ਦੁਲਹਨ ਵਾਲੋ ਨੇ ਐਸਾ ਲਜ਼ੀਜ਼ ਚੁਣਾਵ ਕੀਆ ਹੁਆ ਥਾ ਖਾਨੋਂ ਕਾ, ਔਰ ਬੇਸ਼ੁਮਾਰ ਡਿਸ਼ੇ ਥੀ, ਔਰ ਸ਼ਹਿਰ ਕੇ ਖਾਨੋਂ ਮੇ ਇੱਕ ਔਰ ਬਹੁਤ ਬੜਾ ਵਸਫ ਹੋਤਾ ਹੈ, ਪਤਾ ਨਹੀਂ ਆਪ ਮੁਜ਼ਾਫਾਤ ਕੇ ਲੋਕ ਜਾਣਤੇ ਹੈ ਕਿ ਨਹੀਂ ਜਾਣਤੇ, ਬੁਰਾ ਮਤ ਮਾਨੀਏਗਾ, ਲੇਕਿਨ ਸ਼ਹਿਰ ਕੇ ਖਾਨੋਂ ਮੇ ਤਿੰਨ ਚਾਰ ਚੀਜ਼ੇ ਲਾਜ਼ਮੀ ਹੋਤੀ ਹੈ। ਦੋ ਤਿੰਨ ਕਿਸਮ ਕੀ ਚਟਨੀ ਹੋਤੀ ਹੈ, ਆਲੂ ਬੁਖਾਰੇ ਕੀ ਹੋਤੀ ਹੈ, ਇਮਲੀ ਕੀ ਚਟਨੀ ਹੋਤੀ ਹੈ, ਠੀਕ ਹੈ, ਪੁਦੀਨੇ ਕੀ ਚਟਨੀ ਹੋਤੀ ਹੈ, ਲਾਜ਼ਮੀ। ਔਰ ਸਰਦੀਓ ਕਾ ਜ਼ਮਾਨਾ ਥਾ, ਔਰ ਉਹਨੇ ਆਪ ਯਕੀਨ ਕੀਜੀਏ ਦੋ ਤਿੰਨ ਤਰ੍ਹਾਂ ਕੀ ਸਵੀਟ ਡਿਸ਼ਿਸ ਕਾ ਬੰਦੋਬਸਤ ਵੀ ਕੀਆ ਹੋਇਆ ਥਾ, ਦੋ ਤਿੰਨ ਤਰ੍ਹਾਂ ਕੇ ਹਲਵੇ ਥੇ, ਪੇਠੇ ਕਾ ਹਲਵਾ ਥਾ, ਦਾਲ ਕਾ ਹਲਵਾ ਥਾ, ਔਰ ਗਾਜਰੋਂ ਕਾ ਹਲਵਾ ਥਾ। ਔਰ ਜ਼ਮਾਨੇ ਮੇਂ ਵੀ ਯੇ ਜੋ ਆਜ ਕੱਲ ਚਲਤੀ ਹੈ, ਜੋ ਸ਼ੇਵਰ ਮੁਰਗੀਆਂ ਜੋ ਹੋਤੀ ਹੈ, ਔਰ ਜੋ ਬ੍ਰਾਇਲਰ ਹੋਤੇ ਹੈ, ਯੇ ਰਿਵਾਜ ਨਹੀਂ ਥਾ, ਸਹੀ ਮਾਨੋ ਮੇਂ ਮਟਨ ਕਾ ਪੁਲਾਓ ਥਾ, ਸਾਥ ਹੀ ਮਟਨ ਕਾ ਕੋਰਮਾ ਥਾ, ਤਰ੍ਹਾਂ ਤਰ੍ਹਾਂ ਕੀ ਡਿਸ਼ਿਸ ਥੀ। ਭਗਵਾਨ ਜੀ ਵੀ ਜਬ ਖਾਣਾ ਆਇਆ, ਕੁਰਸੀ ਬੜੀ ਇਨਕੇ ਲਈ ਸਪੈਸ਼ਲ ਚੌੜੀ ਕੁਰਸੀ ਕਾ ਬੰਦੋਬਸਤ ਕੀਆ ਗਿਆ ਥਾ, ਜਬ ਇਨਕੋ ਖਾਣਾ ਇਹਨਾਂ ਨੇ ਦੇਖਾ, ਇਨਕੇ ਚਿਹਰੇ ਪੇ ਹੰਸੀ ਆਨੀ ਸ਼ੁਰੂ ਹੋ ਗਈ, ਹਾਈ ਐਂਡ ਆਈ ਕੇ ਉਹਨਾਂ ਨੇ ਸੈਰ ਹੋ ਕੇ ਖਾਣਾ ਖਾਇਆ, ਜਨਾਬ ਹਮਨੇ ਵੀ ਜੀ ਭਰ ਕੇ ਖਾਣਾ ਖਾਇਆ, ਇਤਨਾ ਲਜ਼ੀਜ਼ ਖਾਣਾ ਕੌਣ ਛੋੜਤਾ ਹੈ। ਬਹਰਲ ਭਗਵਾਨ ਜੀ ਲਗਤਾ ਤਾਂ ਉਨਕੇ ਚਿਹਰੇ ਪੇ ਇਹ ਚੀਜ਼ ਬਤਾ ਰਹੀ ਥੀ, ਜਬ ਖਾ ਰਹੇ ਥੇ ਔਰ ਸਾਥ ਸਾਥ ਚਿਹਰੇ ਪੇ ਉਨਕੀ ਜੋ ਮੁਸਕਰਾਹਟ ਥੀ ਬਤਾ ਰਹੀ ਥੀ ਕਿ ਉਹ ਜੋ ਨਾਖੁਸ਼ਗਵਾਰ ਵਾਕਿਆ ਹੋਇਆ ਉਸਕੋ ਭੁੱਲ ਚੁੱਕੇ ਹੈ, ਔਰ ਅੱਲਾਹ ਤਾਲਾ ਕੀ ਨਿਮਤੋਂ ਕੋ ਗਨੀਮਤ ਜਾਣਤੇ ਹੋਏ ਖਾ ਰਹੇ ਥੇ ਔਰ ਮੁਸਕਰਾ ਰਹੇ ਥੇ। ਤੋ ਯੇ ਜਨਾਬ ਹਾਈ ਐਂਡ ਹਾਈ ਹਮਾਰੇ ਇਲਾਕੇ ਕੇ ਵਜ੍ਹਾ ਯਹੀ ਥੀ ਉਨਕੀ ਹਾਈ ਐਂਡ ਹਾਈ ਕਿਉਂ ਨਾਮ ਬਣਾ, ਉਹ ਮੈਨੇ ਆਪਕੋ ਬਤਾ ਦੀਆ। ਸ਼ਹਿਰ ਕੇ ਬਾਕੀ ਲੋਕੋ ਕੀ ਤਰ੍ਹਾਂ ਬਹੁਤ ਰਸ਼ਿਆ ਥੇ ਕ੍ਰਿਕਟ ਕੇ, ਲੇਕਿਨ ਮੈਨੇ ਆਪਕੋ ਉਨਕੀ ਜ਼ਾਤ ਕੇ ਤੀਨ ਪਹਿਲੂ ਬਤਾ ਦੀ, ਲੇਕਿਨ ਅੱਲਾਹ ਉਨਕੋ ਤਰੀਕੇ ਰਹਿਮਤ ਕਰੇ, ਇਸ ਜਹਾਨ ਫਾਨੀ ਸੇ ਕੁਛ ਕਰ ਚੁਕੇ ਹੈ, ਸਭ ਨੇ ਜਾਣਾ ਹੈ ਆਪਕੋ ਪਤਾ ਹੈ, ਲੇਕਿਨ ਯੇ ਉਨਕੀ ਜੋ ਹਸੀਨ ਯਾਦੇ ਹੈ ਮੇਰੇ ਦਿਲ ਮੇ ਔਰ ਮੇਰੇ ਦਿਮਾਗ ਮੇ ਅਭੀ ਤੱਕ ਤਰੋ ਤਾਜ਼ਾ ਹੈ। ਮੈਨੇ ਸੋਚਾ ਆਜ ਮੈਂ ਹਟ ਕੇ ਆਪਣੇ ਪ੍ਰੋਗਰਾਮ ਸੇ ਇੱਕ ਨਿਆ ਮੌਜੂ ਲੈ ਕੇ ਆਊਂ, ਔਰ ਆਪਕੋ ਆਗਾਹ ਕਰੂੰ, ਆਪਕੇ ਗੋਸ਼ ਗੁਜ਼ਾਰ ਕਰੂੰ ਕਿ ਹਮ ਸ਼ਹਿਰ ਕੇ ਲੋਕ ਜੋ ਹੈ ਆਪਣੇ ਅੰਦਰ ਕਿਤਨੀ ਕਿਤਨੀ ਕਹਾਣੀਆਂ ਸਮੇਟੇ ਹੋਏ ਬੈਠੇ ਹੈ। ਉਮੀਦ ਹੈ ਕਿ ਆਪਕੋ ਪਸੰਦ ਆਇਆ ਹੋਗਾ, ਆਪਣਾ ਖਿਆਲ ਰੱਖੀਏ ਔਰ ਆਇੰਦਾ ਪ੍ਰੋਗਰਾਮ ਕਾ ਆਇੰਦਾ ਮੌਜੂ ਕਾ ਇੰਤਜ਼ਾਰ ਕੀਜੀਏ, ਉਮੀਦ ਹੈ ਆਪ ਪਜ਼ੀਰਾਈ ਬਖਸ਼ੇਂਗੇ। ਪਾਕਿਸਤਾਨ ਜ਼ਿੰਦਾਬਾਦ।

0: worry. That's why we are here.
1: ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ ਨਹੀਂ ਮੈਂ ਜਾਣਦਾ ਬੇਬੀ ਤੂੰ ਜਾਣ ਕੀ ਮੈਂ ਤੇਰਾ ਤੂੰ ਮੇਰੇ ਲਈ
0: We are UCP ਕੀ ਦੁਨੀਆ FM 92.6
2: आप सुन रहे हैं यूनिवर्सिटी ऑफ सेंट्रल पंजाब FM 92.6 UCB की दुनिया UCB की दुनिया UCB की दुनिया